0: From Merrioak to Mayfield, from Bitton to Bassett, this is Hours FM.
1: That was a Gurbani Shabad sung by Ragi Daya Singh of Australia in the blues style. You are listening to my magazine show Kinnare Kinnare. I am Rahi Baines and this is Awaz FM. Kinnare Kinnare comes to you here on Awaz FM every Tuesday from 11 o'clock in the morning until 1 o'clock in the afternoon. Now it's time for some Sher-e Shayari. And here is Sarbjeet Singh reading his poem called Being Married Is Not That Bad, Is It?
2: ਐਡੀ ਵੀ ਕੋਈ ਗੱਲ ਨਹੀਂ ਲੱਗੀ ਜਿੰਨਾ ਯਾਰ ਡਰਾਉਂਦੇ ਸੀ ਵਿਆਹ ਕਰਕੇ ਪਛਤਾਏਗਾ ਐਵੇਂ ਰੌਲਾ ਪਾਉਂਦੇ ਸੀ ਜਿਸ ਦਿਨ ਦਾ ਵੀ ਵਿਆਹ ਹੋਇਆ ਹੈ ਆਪਾਂ ਫੁੱਲ ਨਜ਼ਾਰੇ ਲੈਂਦੇ ਹਾਂ ਉਹ ਜੋ ਮਰਜ਼ੀ ਆਖੀ ਜਾਵੇ ਆਪਾਂ ਹਾਂਜੀ ਹਾਂਜੀ ਕਹਿੰਦੇ ਹਾਂ ਕੰਮ ਕਰਕੇ ਦੱਸ ਘੱਸਦਾ ਕੀ ਹੈ ਨਾਲੇ ਆਪਣੇ ਘਰ 'ਚ ਕਾਹਦੀ ਸੰਗ ਹੈ ਐਵੇਂ ਲੋਕੀ ਰੌਲਾ ਪਾਉਂਦੇ ਅਖੇ ਵਿਆਹੇ ਬੰਦੇ ਦੀ ਜ਼ਿੰਦਗੀ ਤੰਗ ਹੈ ਉਹਦੇ ਸੁੱਤਿਆਂ ਸੁੱਤਿਆਂ ਆਪਾਂ ਸਾਰੇ ਕੰਮ ਮੁਕਾ ਦਿੰਦੇ ਹਾਂ ਦਸਾਂ ਮਿੰਟਾਂ ਵਿੱਚ ਚਾਹ ਬਣਾ ਕੇ ਘਰ ਵਾਲੀ ਨੂੰ ਉਠਾ ਦਿੰਦੇ ਹਾਂ ਇੱਕ ਘੰਟੇ ਦੇ ਅੰਦਰ ਅੰਦਰ ਸਾਰੇ ਜਵਾਕ ਨਵਾ ਦਿੰਦੇ ਹਾਂ ਕੰਮ 'ਤੇ ਜਾਣ ਤੋਂ ਪਹਿਲਾਂ ਪਹਿਲਾਂ ਚਾਰ ਪਰੌਂਠੇ ਲਾਹ ਦਿੰਦੇ ਹਾਂ ਕੰਮ ਤੋਂ ਆ ਕੇ ਸ਼ਾਮ ਨੂੰ ਵਾਪਸ ਆਪਾਂ ਹੱਥ ਵਟਾ ਦਿੰਦੇ ਹਾਂ ਉਹ ਵੀ ਤਾਂ ਚੱਲ ਥੱਕੀ ਹੁੰਦੀ ਆਪਾਂ ਰੋਟੀ ਬਣਾ ਦਿੰਦੇ ਹਾਂ ਭਾਂਡੇ ਕਿਹੜਾ ਜ਼ਿਆਦਾ ਆਉਂਦੇ ਐਵੇਂ ਉਹਨੂੰ ਕਹਿੰਦੇ ਰਹੀਏ ਉਹਦੇ ਟੀਵੀ ਵਹਿੰਦਿਆਂ ਵਹਿੰਦਿਆਂ ਮਾਂਝ ਕੇ ਉਹਦੇ ਕੋਲ ਜਾ ਬਈਏ ਲੀੜੇ ਕੱਪੜੇ ਦਾ ਕਾਹਦਾ ਕੰਮ ਹੈ ਚੁੱਕ ਮਸ਼ੀਨ 'ਚ ਪਾ ਦਿੰਦੇ ਹਾਂ ਐਵੇਂ ਵਿਹਲੇ ਤੁਰਦੇ ਫਿਰਦੇ ਧੁੱਪੇ ਪਾ ਸੁਕਾ ਦਿੰਦੇ ਹਾਂ ਛੁੱਟੀ ਵਾਲੇ ਦਿਨ ਦੱਸਿਆ ਆਪਾਂ ਵਿਹਲਿਆਂ ਨੇ ਕੀ ਕਰਨਾ ਹੁੰਦਾ ਸਾਫ਼ ਸਫਾਈ ਕਰ ਦਿੰਦੇ ਹਾਂ ਉਂਝ ਵੀ ਤਾਂ ਲੜਨਾ ਹੀ ਹੁੰਦਾ ਪੈਸੇ ਟਕੇ ਦੀ ਟੈਨਸ਼ਨ ਕੋਈ ਨਹੀਂ ਘਰ ਵਾਲੀ ਤੋਂ ਫੜ ਲੈਂਦੇ ਹਾਂ ਇੱਕ ਵਾਰੀ ਤਨਖਾਹ ਲਿਆ ਕੇ ਉਹਦੇ ਹੱਥ 'ਤੇ ਧਰ ਦਿੰਦੇ ਹਾਂ ਸਬਜ਼ੀ ਭਾਜੀ ਕੱਟ ਦਿੰਦੇ ਹਾਂ ਮਿਰਚ ਮਸਾਲੇ ਕੁੱਟ ਦਿੰਦੇ ਹਾਂ ਰਾਤੀ ਸੌਣ ਤੋਂ ਪਹਿਲਾਂ ਇੱਕ ਵਾਰ ਲੱਤਾਂ ਉਹਦੀਆਂ ਕੁੱਟ ਦਿੰਦੇ ਹਾਂ ਬਹੁਤਾ ਰੌਲਾ ਪਾਉਣ ਦੇ ਨਾਲੋਂ ਰਹਿਣ ਦੇ ਪਰਦੇ ਹੇਠਾਂ ਦੱਬੀ ਆਪਾਂ ਨੇ ਇਹਦੇ ਵੇਖ ਲਿਆ ਸਾਰਾ ਐਡੀ ਵੀ ਕੋਈ ਗੱਲ ਨਹੀਂ ਲੱਗੀ ਐਡੀ ਵੀ ਕੋਈ ਗੱਲ ਨਹੀਂ ਲੱਗੀ ਜਿੰਨਾ ਯਾਰ ਡਰਾਉਂਦੇ ਸੀ ਓਕੇ ਵਿਆਹ ਕਰਕੇ ਪਛਤਾਏਗਾ ਐਵੇਂ ਰੌਲਾ ਪਾਉਂਦੇ ਸੀ
0: From St Denis to St Mary's, from Portswood to Pairtree, this is Hours FM.
1: That was Sarbjeet Singh reading his poem called Being Married Is Not That Bad. And this is Awaz FM. You are listening to my magazine show Kinnare Kinnare. I am Rahi Baines. In about 10 minutes' time, around about 12 o'clock, we'll have the Birthday Bash. Birthday Bash is whereby I mention the names of all my Facebook friends who had their birthdays in the last 7 days since last Wednesday. That is coming up shortly. But before that, here is Roop Kumar Rathore singing Sayyara. Meri Adhuri Kahani Lo Dasta Ban Gayi. The music is composed by Ajay Gogawale and Atul Gogawale. The words are written by Amitabh Bhattacharya and the song is taken from the film Agnipath, which was released in year 2012. On the big screen, Hrithik Roshan did the lip sync and Priyanka Chopra was also there in the film. Enjoy this romantic song.

ਨੀਤੂ ਜੱਟ ਨੂੰ ਪਸੰਦ ਹੋਗੀ, ਗਰਮੀ ਚ ਠੰਡ ਹੋਗੀ, ਮੈਂ ਤੇਰਾ ਚੌਕਲੇਟ ਤੂੰ ਮੇਰੀ ਖੰਡ ਹੋਗੀ, ਮੈਂ ਵੀ ਮਲੰਗ ਹੋਇਆ ਤੂੰ ਵੀ ਮਲੰਗ ਹੋਗੀ, ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋਗੀ।